ਕਿਵੇਂ ਥੋਬਾ ਕਬੂਲ ਖੁਰਵਾ ਨੁਬੈ ਖੰਤਕੰ ਆਫੂ ਖੁਰਵਾ ਰਸਖਲਾਂਗੇ ਆਦਿਤਿਆ ਬੈ ਮੀਹੂੰ ਖੁਰਾ ਖੰਤਤ ਇਖਲਾਂਗੇ ਦਿਨ ਉਡਗਿੰਬੇ।

0: ਤੇਰੂੰ ਇਹ ਉਲਨ ਤਾਂ ਫਿਮਤੀ ਗਾ ਹੁੱਟੀ ਹੁਰਦਾਨ ਤੇ ਹਮ ਕਸ਼ਵਰੂੰ ਖੇਤਰ ਕੰਬੁੜੂ ਸ਼ੁਕੁਰ ਵੇਰਿਵੂੰ ਗਿਨ ਖੁਮ ਮੀਹਕ ਇਖੰਤਉ ਗਾ ਹਿਕਿ ਤਕਿ ਵਾਕੰ ਕਸ਼ਵਰੇ
1: أَوْ يُوبِقَهُنَّ بِمَا كَسَبُوا وَيَعْفُ عَنْ كَثِيرٍ
0: نُوَتَ اَيُرِنْ هُوْدِ نُبَا خَنْتَوْغَ سَبَبُمْ اَيْ اُلَنْ تَنْ حَلَاكُ كُرَوَّا فِيهِ عَدِ اِكَلَانْغَ اِرَادَ كُرَوَّا نَمَا اَيُرِنْغَ گِنَ فَافَ عَفُو كُرَوَّا فِيهِ

0: اتياس تبقى ربنا سامع وكمان جاي
1: هنوي
0: هنا لابا جهاد ما كل ده جهاد ده
1: ميري ما عادنا دو كل أنا
0: أستا
1: ما عادنا إنجي عندنا مرايت لايك أدي منا تاموني أدي تبانة يعني كلا كوريز كوري كلا ما يكمل كو مي بدو بيرو مي دهوك كو بيجلا ما نون دي تلا باي
0: آه ما مازين أديني ومازين باس ميكول دي شاهو إنجي شاهو ور ريت لوي جهاد ده إنجي كم بيك هاس كل ده
1: mere hama de tima hasa hasa nuga muni hadiya kar muni hasa kar muni firi me ha
0: ha
1: de adenna ha re ma muni hasa nuga hadiya kollano
0: ha okay muni vara vara boda shukriya ummed kurang hama inge adohan ka mihar yagin coffee
1: ma den mi dengin baveri ya ki muni nutanna baveri ma namde
2: ha husain rashid ye
0: husain rashid ki ha ਸਰ ਮਿਹਰ ਦੇਤੀ ਫਾਰ ਕੋ ਮਾਜ਼ੇ ਨਾ ਕੋ ਮੇ ਪ੍ਰੋਗਰਾਮ ਅੰਗਰਾ ਫੇ ਕੋ ਨੀਆ ਦੀ ਅਦਮ ਦੀ ਮਾ
2: ਮਾਜ਼ੇ ਮੇ ਤਾਂ ਕੋ ਮਸ਼ਹੂਰੀ ਹੈ ਮੁਨੀ ਇਹ ਨੇ ਅਸਲ ਹਰ ਨੇ ਗੇ ਨੀ ਫੋ ਇਤੀ ਆ
1: ਮਾਜ਼ੇ ਨਾ ਕੇ ਤੇ ਮਾ ਬੋਡਾ ਵੇ
2: ਮਸ਼ਹੂਰੀ
0: ਹਿੰਗਾ ਵਾਕੀ ਮਾ ਦਾ ਹੋਣੀ ਲਵ ਜਹਾਜ਼ ਔਰ ਬਾਜੇ ਦੇਖੇ
1: ਬਾਜੇ ਦੋ

ਬਿਨਲਵਾ ਆਦਿ ਇਥਾਂਗਾ ਤਿਅਬੈ ਮੀਹੁਨ ਮਗਥਲ ਵਿ ਰਸਖਲਾਂਗੇ ਏਈ ਤਿਅਬੈ ਮੀਹੁਂ ਪਸਤੁਪੁਰਾ ਥਨ ਥਨ ਦਿਉਮ ਮਗੁ ਇੰਗੁਮਟਗੇ।